0: ਚੌਧਰੀ। ਕਿਸ਼ਤਵਾੜ ਜ਼ਿਲ੍ਹੇ 'ਚ ਬਦਲ ਫਟਣੇ ਅਤੇ ਡੋਡਾ 'ਚ ਚਾਨਚੱਕ ਆੜ ਆਉਣੇ ਕਾਰਨ ਆਮ ਜਨਜੀਵਨ ਪ੍ਰਭਾਵਿਤ, ਕੋਈ ਜਾਨੀ ਨੁਕਸਾਨ ਨਹੀਂ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਹਾਲਾਤ ਦਾ ਜਾਇਜ਼ਾ ਲਿਆ। ਅੱਜ ਵਿਸ਼ਵ ਸਾਈਕਲ ਦਿਵਸ ਦੇ ਮੌਕੇ ਪਰ ਸ੍ਰੀਨਗਰ 'ਚ ਆਯੋਜਿਤ ਕਾਰਜਕ੍ਰਮ 'ਚ ਮੁੱਖ ਮੰਤਰੀ ਉਮਰ ਅਬਦੁੱਲਾ ਹੋਏ ਸ਼ਾਮਲ। ਨਸ਼ੇ ਕੋਲਾ ਛਿੰਡਾ ਬਣਾਈਏ ਇੱਕ ਨਰੋਆ ਜੀਨ ਜੀਣੇ ਲਈ ਪ੍ਰੇਰਿਤ ਕੀਤਾ। ਪ੍ਰਦੇਸ਼ ਚੁਣਾਅ ਆਯੋਗ ਨੇ ਅੱਜ ਤੇ ਆਉਂਦੇ ਕੱਲ੍ਹ ਦੋ ਮਹੱਤਵਪੂਰਨ ਬੈਠਕਾਂ ਸੱਦੀ ਦੀਆਂ ਨੇ, ਜਿੰਦੇ 'ਚ ਉਮੀਦ ਹੈ ਜੇ ਪੰਚਾਇਤੀ ਚੁਣਾਵਾਂ ਬਾਰੇ ਸਲਾਹ ਸੂਤਰ ਕੀਤਾ ਜਾਵੇ। ਜੰਮੂ ਕਸ਼ਮੀਰ 'ਚ ਸਰਕਾਰੀ ਡਿਗਰੀ ਕਾਲਜਾਂ 'ਚ ਦਾਖਲੇ 'ਚ 7% ਦਾ ਵਾਧਾ। ਸਿੱਖਿਆ ਮੰਤਰੀ ਹੋਰੇ ਜੂਨ ਦੇ ਖੀਰੇ ਤੋੜੀ ਦਾਖਲਾ ਲੈਣ ਵਾਲੇ ਦੀ ਗਿਣਤੀ 50,000 ਕੋਲਾਂ ਪਾਰ ਜਾਣੇ ਦੀ ਉਮੀਦ ਜਤਾਈ। ਤੇ ਮੌਸਮ ਵਿਭਾਗ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਈ ਇਲਾਕੇ 'ਚ ਅੰਧੀ ਝੱਖੜ ਤੇ ਗੜਕੀ ਲਿਸ਼ਕੀਏ ਬਰਨੇ ਦੇ ਆਸਾਰ ਦੱਸੇ ਨੇ। ਤੇ ਹੁਣ ਖਬਰੇ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ।
1: ਸ਼ੁਕਰੀਆ ਸ਼ਗੁਫਤਾ। ਕਿਸ਼ਤਵਾੜ ਜ਼ਿਲ੍ਹੇ 'ਚ ਕੱਲ੍ਹ ਦੋ ਥਾਰੇ ਬੱਦਲ ਫਟਣੇ ਦੀਆਂ ਘਟਨਾਵਾਂ ਦੇ ਬਾਅਦ ਕਈ ਇਲਾਕਿਆਂ 'ਚ ਚਾਨਚੱਕ ਹਾੜ ਆਉਣੇ ਅਤੇ ਕਈ ਰਸਤੇ ਬੰਦ ਹੋਣੇ ਦੀ ਖਬਰ ਹੈ। ਬੱਦਲ ਫਟਣੇ ਦੀ ਪਹਿਲੀ ਘਟਨਾ ਸਰਥਲ ਦੇ ਗਾਹਨ ਇਲਾਕੇ 'ਚ ਪੇਸ਼ ਆਈ, ਜਿਸਲੇ ਜੇ ਉਹਦੇ ਮਗਰਾਂ ਮਾਚੀਪਾਲ 'ਚ ਵੀ ਬੱਦਲ ਫਟਣੇ ਪਰ ਹਾੜ ਵਾਲੀ ਸਥਿਤੀ ਬਣੀ ਗਈ। ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰੇ ਦਸਿਆ ਜੇ ਘਟਨਾ ਦੇ ਤੁਰਤ ਮਗਰਾਂ ਉਹਨੇ ਕਿਸ਼ਤਵਾੜ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਪੰਕਜ ਸ਼ਰਮਾ ਹੁੰਦੇ ਨੇ ਗੱਲ ਕੀਤੀ ਹੈ। ਉਹਾਂ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀ ਕਿਸ਼ਤਵਾੜ ਪੰਕਜ ਸ਼ਰਮਾ ਹੋਰੇ ਆਖਿਆ,
2: ਲੋਟ ਆਫ ਡੈਬਰੀ ਹੈਜ਼ ਡਿਪੋਜ਼ਿਟਡ ਔਨ ਰੋਡ ਔਰ ਲੋਗੋਂ ਕੇ ਆਗੇ ਪਿੱਛੇ ਘਰੋਂ ਮੇਂ ਪਾਣੀ ਕਹੀਂ ਕਹੀਂ ਗਿਆ ਹੈ। ਤੋ ਇਸਕੇ ਲੀਏ ਹਮਨੇ ਜੋ ਦਰਬਸ਼ਾਲਾ ਔਰ ਯੇ ਹਾਈਵੇ ਹੈ ਉਸਕੇ ਲੀਏ NHIDCL ਕੋ ਇਮੀਡੀਏਟਲੀ ਰੈਸਟੋਰੇਸ਼ਨ ਕੇ ਲੀਏ ਭੇਜ ਦਿਆ ਹੈ। ਅਭੀ ਤੱਕ ਤੋ ਰਿਪੋਰਟ ਆਈ ਹੈ ਨੋ ਲਾਸ ਆਫ ਲਾਈਫ ਐਂਡ ਪ੍ਰੋਪਰਟੀ, ਬਟ ਯੇ ਹਮਨੇ ਅਭੀ ਐਡਵਾਈਜ਼ਰੀ ਵੀ ਇਸ਼ੂ ਕਰ ਦੀ ਹੈ ਕਿ ਯੇ ਅਭੀ ਜੋ ਲੋਕਲ ਰੇਨਸ ਪਲਸ ਮੌਨਸੂਨ ਸੀਜ਼ਨ ਆਨੇ ਵਾਲਾ ਹੈ। ਤੋ ਹਮ ਲੋਗੋਂ ਸੇ ਯੇਹੀ ਹਿਦਾਇਤ ਦੇ ਰਹੇ ਹੈ ਕਿ ਜੋ ਵੀ ਹਮਾਰੇ ਨਾਲਾ ਵਾਟਰ ਬਾਡੀਜ਼ ਹੈ ਯਹਾਂ ਪੇ ਕਹੀਂ ਵੀ ਇਕੱਠੇ ਨਾ ਹੋਂ।
1: ਤੁਹਾਈ ਡੋਡਾ ਥਮਾਂ ਵੀ ਇਸੇ ਚਾਲੀ ਦੀ ਇੱਕ ਘਟਨਾ ਦੀ ਜਾਣਕਾਰੀ ਹਾਸਲ ਹੋਈ ਹੈ, ਜਿੱਥੇ ਠਾਠਰੀ ਇਲਾਕੇ 'ਚ ਭਾਰੀ ਵਰਖਾ ਦੇ ਬਾਅਦ ਚਾਨਚੱਕ ਹਾੜ ਆਈ ਹੈ ਅਤੇ ਕਈ ਥਾਰੇ ਪਾਣੀ ਕਿੱਠਾ ਹੋਣੇ ਕਾਰਨ ਆਮ ਜਨਜੀਵਨ ਬੁਰੀ ਚਾਲੀ ਪ੍ਰਭਾਵਿਤ ਹੋ ਆਈ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਆਖਿਆ ਜੀ ਉਹਨੇ ਇਨ੍ਹਾਂ ਘਟਨਾਵਾਂ ਬਾਰੇ ਦੋਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਕੰਨੇ ਗੱਲਬਾਤ ਕੀਤੀ ਹੈ। ਉਹਨੇ ਦੱਸਿਆ ਜੀ ਐਮਰਜੈਂਸੀ 'ਚ ਸਹਾਇਤਾ ਪੁਜਾਉਣ ਵਾਲੀ ਟੀਮੇ ਕੀ ਸਤਰਕ ਕਰ ਦਿੱਤਾ ਗਿਆ ਅਤੇ ਹਾਲਾਤ ਉੱਪਰ ਨੇੜਮੀ ਤੱਕ ਰੱਖੀ ਜਾ ਰਹੀ ਹੈ। ਐਲ ਜੀ ਨੇ ਦੱਸਿਆ ਜੀ ਦੋਨੇ ਜ਼ਿਲ੍ਹਾ ਵਿਕਾਸ ਕਮਿਸ਼ਨਰਾਂ ਕੀ ਬੰਦ ਰਸਤੇ ਖਿਲਾਣੇ ਤੇ ਆਵਾਜਾਈ ਤੌਲੇ ਬਹਾਲ ਕਰਨੇ ਦੇ ਨਿਰਦੇਸ਼ ਦਿੱਤੇ ਗਏ ਨੇ। ਇਹਦੇ ਕੰਨੋ ਕੰਨੀ ਜਰਨਲੀ ਸਿੜਕ, ਪਾਣੀ ਦੀਆਂ ਪੈਪਾਂ ਤੇ ਬਿਜਲੀ ਢਾਂਚੇ ਕੀ ਪੁੱਜੇ ਦੇ ਨੁਕਸਾਨ ਕੀ ਤੌਲੇ ਠੀਕ ਕਰਨੇ ਲਈ ਕੰਮ ਯੁੱਧ ਸਤਰ ਉੱਪਰ ਜਾਰੀ ਹੈ। ਫੀਲਡ ਅਮਲੇ ਕੀ ਵੀ ਮੌਕੇ ਪਰ ਜਾਈ ਹਾਲਾਤ ਦਾ ਜਾਇਜ਼ਾ ਲੈਣੇ ਤੇ ਉੱਥੋਂ ਇਹਦੇ ਢਾਂਚਾਗਤ ਨੁਕਸਾਨ ਦਾ ਸਰਵੇ ਕਰਨੇ ਲਈ ਆਖੀ ਦਿੱਤਾ ਗਿਆ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਬਡਲੇ ਸ੍ਰੀਨਗਰ 'ਚ ਕਈ ਨਾਮਚੀਨ ਹਸਤੀਆਂ ਅਤੇ ਵੱਡੇ ਅਫਸਰਾਂ ਕੰਨੇ ਰਾਇਲ ਸਪ੍ਰਿੰਗਸ ਗੋਲਫ ਕੋਰਸ ਉੱਪਰ ਆਯੋਜਿਤ ਵਿਸ਼ਵ ਸਾਈਕਲ ਦਿਵਸ ਸਮਾਰੋਹ 'ਚ ਸ਼ਿਰਕਤ ਕੀਤੀ ਅਤੇ ਜੰਮੂ ਕਸ਼ਮੀਰ 'ਚ ਖੇਡੇ, ਤੰਦਰੁਸਤੀ ਅਤੇ ਯੁਵਾ ਸਸ਼ਕਤੀਕਰਨ ਲਈ ਆਪਣੇ ਧੇਈਏ ਕੀ ਵੀ ਪੱਕਾ ਕੀਤਾ। ਅੱਜ ਵਿਸ਼ਵ ਸਾਈਕਲ ਦਿਵਸ ਲਈ ਵਿਸ਼ੇ ਸਾਰ ਰੱਖਿਆ ਗਿਆ, ਚੂਜ਼ ਸਪੋਰਟਸ ਨਾਟ ਡਰੱਗਸ, ਮਤਲਬ ਖੇਡੇ ਗੀ ਅਪਣਾਓ ਨਸ਼ੇ ਗੀ ਨਹੀਂ। ਇਸ ਆਯੋਜਨ 'ਚ ਬੜੀ ਵੱਧ ਗਿਣਤੀ 'ਚ ਨੌਜਵਾਨਾਂ ਅਤੇ ਹੋਰ ਲੋਕਾਂ ਵੀ ਸ਼ਿਰਕਤ ਕੀਤੀ ਅਤੇ ਨਰੋਈ ਸਿਹਤ ਅਤੇ ਖੁਸ਼ਹਾਲ ਜੀਵਨ ਜੀਣੇ ਲਈ ਨਸ਼ੇ ਕੋਲਾ ਦੂਰ ਰਹਿਣੇ ਅਤੇ ਸਰੀਰਕ ਗਤੀਵਿਧੀਆਂ 'ਚ ਵਧੀ ਚੜ੍ਹੀਏ ਹਿੱਸਾ ਲੈਣੇ ਦਾ ਪ੍ਰਣ ਪਾਇਆ। ਸਮਾਰੋਹ 'ਚ ਸ਼ਾਮਲ ਨੌਜਵਾਨਾਂ ਦਾ ਆਖਣਾ ਹੈ,
3: ਸਾਈਕਲਿੰਗ ਇੰਪੋਰਟੈਂਟ ਇਸ ਲਈ ਹੈ, ਯੇ ਆਪਕੀ ਐਂਜਾਇਟੀ ਲੈਵਲ ਕਮ ਕਰਤੀ ਹੈ, ਆਪਕਾ ਮਸਲ ਸਟ੍ਰੈਸ ਜੋ ਹੈ ਉਸਮੇ ਹੈਲਪ ਕਰਤਾ ਹੈ, ਆਪਕੋ ਡੋਪਾਮਾਈਨ ਦੇਤਾ ਹੈ। ਆਪ ਦੇਖੇਂਗੇ ਜਿਤਨੇ ਵੀ ਐਥਲੀਟਸ ਹੈ ਕਿਸੀ ਵੀ ਸਪੋਰਟਸ ਮੇਂ ਪਾਰਟਿਸਿਪੇਟ ਕਰਤਾ ਹੋ, ਲੇਕਿਨ ਸਾਈਕਲਿੰਗ ਮੈਂ ਵੋ ਜ਼ਰੂਰ ਕਰਤਾ ਹੀ ਕਰਤਾ ਹੈ। ਤੋ ਆਪਕੋ ਅਗਰ ਮੈਂਟਲ ਔਰ ਫਿਜ਼ੀਕਲ ਹੈਲਥ ਕੋ ਆਪਣਾ ਬੂਸਟਅਪ ਕਰਨਾ ਹੈ, ਯੂ ਮਸਟ ਗੋ ਫਾਰ ਦ ਸਾਈਕਲਿੰਗ। ਜੈਸੇ ਆਪ ਸਪੋਰਟਸ ਕੀ ਤਰਫ ਆਏਂਗੇ, ਆਪਕੀ ਦੋ ਚੀਜ਼ੇ ਹੋਂਗੇ, ਏਕ ਤੋ ਆਪ ਆਪਣੇ ਉਸ ਡਰੱਗਸ ਕੇ ਸਿਸਟਮ ਸੇ ਮਾਸ਼ਰੇ ਕੀ ਜੋ ਬੇਇੱਜ਼ਤੀ ਮਿਲ ਰਹੀ ਹੈ ਉਸਸੇ ਦੂਰ ਰਹੇਂਗੇ, ਔਰ ਸਾਥ ਮੈਂਟਲ ਫਿਜ਼ੀਕਲ ਹੈਲਥ ਹੈ ਵੋ ਬੂਸਟ ਹੋ ਜਾਏਗੀ।
1: ਜੰਮੂ ਕਸ਼ਮੀਰ 'ਚ ਪੰਚਾਇਤਾਂ ਅਤੇ ਜ਼ਿਲ੍ਹਾ ਵਿਕਾਸ ਪਰਿਸ਼ਦਾਂ ਦੇ ਚੁਣਾਵਾਂ ਦੀ ਤਿਆਰੀਆਂ ਦੀ ਸਮੀਖਿਆ ਵਾਸਤੇ ਰਾਜ ਚੁਣਾਅ ਆਯੋਗ ਦੀ ਦੋ ਰੋਜ਼ਾ ਉੱਚੀ ਸਤਹ ਦੀ ਬੈਠਕ ਅੱਜ ਥਮਾਂ ਸ਼ੁਰੂ ਹੋ ਗਈ। ਬੈਠਕ ਦੀ ਅਧਿਅਕਸ਼ਤਾ ਰਾਜ ਚੁਣਾਅ ਆਯੁਕਤ ਸ਼ਾਂਤ ਮਨੂ ਹੋਰ ਕਰਨਗਨ। ਜੰਮੂ ਕਸ਼ਮੀਰ 'ਚ 9 ਜਨਵਰੀ 2024 'ਚ ਪੰਚਾਇਤਾਂ ਅਤੇ ਜ਼ਿਲ੍ਹਾ ਵਿਕਾਸ ਪਰਿਸ਼ਦਾਂ ਦਾ ਕਾਰਜਕਾਲ ਮੁੱਕੀ ਗਿਆ ਹੈ। ਨਗਰ ਪਾਲਿਕਾਵਾਂ ਦਾ ਕਾਰਜਕਾਲ 2 ਅਕਤੂਬਰ 2023 'ਚ ਪੂਰਾ ਹੋ ਗਿਆ ਅਤੇ ਜ਼ਿਲ੍ਹਾ ਵਿਕਾਸ ਪਰਿਸ਼ਦ ਦਾ ਕਾਰਜਕਾਲ 24 ਫਰਵਰੀ 2026 'ਚ ਮੁੱਕੀ ਜਾਗ। ਹੁਣ ਜੰਮੂ ਕਸ਼ਮੀਰ 'ਚ ਕੋਈ ਵੀ ਚੁਣੇ ਗਏ ਦੇ ਮਕਾਮੀ ਨਿਕਾਏ ਨਹੀਂ ਹਨ ਕਿ ਜੇ ਪੰਚਾਇਤੀ ਰਾਜ ਦੇ ਤ੍ਰਵੈ ਸਤਰ ਮੁੱਕੀ ਗਏ ਨੇ। ਹਾਲ 'ਚ ਗਏ ਪੰਚਾਇਤਾਂ ਵਾਸਤੇ ਮਤਦਾਤਾ ਸੂਚੀ ਦਾ ਪੁਨਰ ਨਿਰੀਖਣ ਦਾ ਕੰਮ ਸਬੂਰਾ ਹੋ ਆਈ ਹੈ। भारत ने पाकिस्तान ते यूरोपीय संघ दे जम्मू कश्मीर बारे जारी सांझे बयान उप्पर सख्त एतराज जतांदे होई इसी सिरे थमां खारिज कर दित्ता ऐ। विदेश मंत्रालय दे प्रवक्ता रणधीर जायसवाल होरें आखेआ जे जम्मू कश्मीर ते लद्दाख दवै केन्द्र शासित प्रदेश भारत दे अंतरूट हिस्से न। उनें आखेआ जे जिनें लोकें दा इस बारे टिप्पणी करना बनदा गै नेईं उनेंगी एह्दे बारे खामखा दी बयानबाजी कोला बचना लोड़चदा। उनें आखेआ
4: भारत के आंतरिक मामलों पर संयुक्त वक्तव्य में किए गए ऐसे अवांछित संदर्भों को अस्वीकार करते हैं। केंद्र शासित प्रदेश जम्मू कश्मीर और लद्दाख भारत के अभिन्न तथा अविभाज्य अंग हैं, जिनका ऐसे मामलों पर कोई अधिकार नहीं है। उन्हें इन पर टिप्पणी नहीं करनी चाहिए।
5: खबरें साड़ी वेबसाइट newsonair.gov.in पर उपलब्ध न। एह्दे अलावा तुस एह् खबरां आकाशवाणी दे मोबाइल एप्लीकेशन ते डीटीएच पर भी सुनी सकदे ओ।
1: एह् खबरां तुस आकाशवाणी जम्मू परा सुना'रदे ओ। बाकी दियें खबरें कन्नै शगुफ्ता चौधरी।
0: जम्मू कश्मीर च इस बरे सरकारी डिग्री कालजें च दाखला लैने आले विद्यार्थियें दी गिनतरी च दिल बधाने आला बाद्दा दर्ज कीता गया ऐ। पिछले बरे 45,920 विद्यार्थियें सरकारी डिग्री कालजें च दाखला लैता हा, जेदे मकाबले इस बरे एदे च 7% दा बाद्दा दर्ज कीता गया ऐ ते एक्ती ए गिनतरी 49,155 दर्ज कीती गई ऐ। शिक्षा मंत्री सकी नायतू होरें एह्दे पर आखेआ जे इस बाद्दे दा इक कारण दाखला प्रक्रिया गी सखल्ला बनाना भी ऐ। मंत्री होरें मेद प्रकट कीती ऐ जे जून म्हीने दे खीरे तगर एह् गिनतरी 55,000 दा आंकड़ा पार करी लैग। उनें आखेआ जे एह् इस गल्ले दी सारत ऐ जे पूरे जम्मू कश्मीर च सरकार दे जतने कारण दाखला प्रक्रिया सखल्ली बनाई गई ऐ ते कालजें दी व्यवस्था भी विद्यार्थियें दी सहूलत गी ध्यानै च रखदे होई होर बेहतर बनाई जा'रदी ऐ। डोडा जिला 6 ते 7 जून की सरकारी डिग्री कॉलेज भद्रवाह च आयोजित होने आले 2 रोजा लवेंडर उत्सव 226 की मेजबानी आस्ते पूरी चाली कन्नै तैयार है। डिप्टी कमिश्नर कृष्ण लाल ते CSIR IIM जम्मू दे निदेशक डॉ. जबीर अहमद होरें तैयारियों का जायजा लैता ते बक बक महकमे की समय पर सब्बे काम मुकम्मल करने के निर्देश दिते। इस उत्सव च देश भरे थमां माहिर विज्ञानिक करसान ते उद्योग जगत के लोग हिस्सा लैंगन। अधिकारियें दस्सिया है जे इस कार्यक्रम च लवेंडर दी राई बाई नमियें काढ़ें ते बक बक योजनाएं बारे जानकारी दित्ती जाग ते एह्दे कन्नै ग्रामीण अर्थव्यवस्था गी भी बढ़ावा मिलग। भद्रवाह 222 थमां इस महोत्सव दी मेजबानी करारदा है। और जानकारी कन्नै CSIR IIM दे निदेशक डॉ. जबीर अहमद हुंदे शा।
6: जो 4th एडिशन है लेवेंडर फेस्टिवल का, भद्रवाह में 6-7 जून को हम ऑर्गेनाइज कर रहे हैं और इसमें हमारे चीफ गेस्ट होंगे डॉक्टर जितेंद्र सिंह साहब, जो ऑनरेबल यूनियन मिनिस्टर हैं साइंस एंड टेक्नोलॉजी के और CSIR के वाइस प्रेसिडेंट हैं। 6 को वो इनॉग्रेट करेंगे। इस लेवेंडर फेस्टिवल में एक यूनिक एक्टिविटी जो है वो हमारे फार्मर्स का, स्टार्टअप्स का, जो इंडस्ट्री के साथ जो इंटरेक्शन होने वाला है। जो लास्ट ईयर का लेवेंडर फेस्टिवल था हमने बायर सेलर मीट्स वर्चुअल करवाई थी, इस बार जो है हमने CSIR की तरफ से और TIIIM की तरफ से इंडस्ट्री के लोगों को वहाँ बुलाया।
0: केंद्र च NDA सरकार दे 12 बरे पूरे होने दे सिलसिले च आकाशवाणी दा खेत्रीय समाचार एकांश जम्मू 4 जून वीरवारें 30 मिंटे दा एक विशेष कार्यक्रम प्रसारित करने जा'रदा है, जेह्दा विशे है आतंकवाद खिलाफ लड़ाई ऑपरेशन सिंदूर। इस कार्यक्रम च साढ़े चेचे परौने होंगन ब्रिगेडियर रिटायर्ड डॉ. विजय सागर दीमान, जेड़े इस विशे पर अपने विचार रखगन। कार्यक्रम दे मेजबान होंगन साढ़े न्यूज एंकर विजय बजाज। इक झलक
7: देखिए, बहुत ही महत्वपूर्ण परिवर्तन आए हैं और मैं इसकी जो टाइमलाइन है उसको चाहूंगा कि आप कहें 5 अगस्त 2019 को
8: जी,
7: जब 370 यहां से हटा
8: जी।
7: तो ये मोदी गवर्नमेंट की एक बहुत बड़ी अचीवमेंट थी और इसके पहले मैं खुद श्रीनगर में 3 बार काउंटर इंसर्जेंसी ग्रेड के अंदर कमांडर रहा हूँ।
0: पूरे जम्मू कश्मीर च अगले 5 दिनें दौरान गरज चमक कन्नै बरखा बरने दे अंधी चक्खड़ झुलने दी मेद ऐ। मौसम विभाग ने अज्ज मतियें थाहरें पर बरखा बरने ते गरजी लिश्की तेज अंधी चक्खड़ झुलने दी पेशनगोई कीती ऐ। 4 ते 5 जून गी खित्ते दे मते सारियें थाहरें पर दिनें च 1-2 बारी तेज ब्हाऊ कन्नै बरखा बरने दे आसार दस्से गे न ते 6 जून तोड़ी किश थाहरें पर गरज चमक कन्नै हल्की बरखा पेई सकदी ऐ। अधिकारियें ग्राएं दे लोकें गी सलाह दित्ती ऐ जे ओह एहतियात बरतन ते जोखिम आले इलाके कश जाने थमां परहेज करन।
1: अखीरे च खास खास खबरें कुरी पड़ती है। किश्तवाड़ जिले च बदल फटने ते डोडा च चानचक हाड़ आने कारण आम जनजीवन प्रभावित, कोई जानी नुकसान नहीं। केंद्रीय मंत्री डॉ जितेंद्र सिंह होरें हालात का जायजा लैता। अज विश्व साइकिल दिवस के मौके पर श्रीनगर च आयोजित कार्यक्रम च मुख्यमंत्री उमर अब्दुल्ला और शामिल होए। प्रदेश चुनाव आयोग ने अज ते आउंदे कल दो महत्वपूर्ण बैठक सद्दी दियां, जिंदे च मेद है जे पंचायती चुनावें बारे सलाह सूत्र किया जाग। जम्मू कश्मीर च सरकारी डिग्री कॉलेजें च दाखले च 7% दा वाधा। शिक्षा मंत्री होरें जून दे खीरे तोड़ी दाखला लैने आह्लें दी गिनतरी 50,000 कोला पार जाने दी मेद दस्सी ऐ।

0: ਇਹ ਆਕਾਸ਼ਵਾਣੀ ਜੰਮੂ ਹੈ ਸਾਂਝਾ ਖਬਰੇ ਚ ਤੁਹਾਡਾ ਸਵਾਗਤ ਪਹਿਲੇ ਖਾਸ ਖਾਸ ਖਬਰੇ ਕਨੇ ਮੈਂ ਪੂਨਮ ਡੋਗਰਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼੍ਰੀਨਗਰ ਚ ਵਿਸ਼ਵ ਸਾਈਕਲ ਦਿਵਸ ਦੇ ਮੌਕੇ ਉੱਪਰ ਸਾਈਕਲੋਥਾਨ ਕੀ ਝੰਡੀ ਦੱਸੀ ਰਵਾਨਾ ਕੀਤਾ ਜੰਮੂ ਸਾਈਕਲੋਥਾਨ ਅਭਿਆਨ ਦੀ ਵੀ ਸ਼ੁਰੂਆਤ ਕੀਤੀ ਮੁੱਖ ਮੰਤਰੀ ਹੁੰਦੀ ਅਧਿਅਕਸ਼ਤਾ ਚ ਲੱਗੀ ਦੀ ਐਨਸੀ ਵਿਧਾਇਕਾਂ ਦੀ ਬੈਠਕ ਚ ਕਈ ਸੰਗਠਨਾਤਮਕ ਤੇ ਵਿਕਾਸ ਮੁੱਦੇ ਦੀ ਸਮੀਖਿਆ ਕੀਤੀ ਗਈ ਕੇਂਦਰੀ ਮੰਤਰੀ ਡਾ ਜਤਿੰਦਰ ਸਿੰਘ ਹੋਰ 5 ਜੂਨ ਗੀ ਜੰਮੂ ਚ ਖੇਤਰੀ ਮੌਸਮ ਵਿਗਿਆਨ ਕੇਂਦਰ ਦਾ ਉਦਘਾਟਨ ਕਰਨਗੇ ਅਮਰਨਾਥ ਦੀ ਸਾਲਾਨਾ ਯਾਤਰਾ ਕੋਲ ਪਹਿਲੇ ਸੁਰੱਖਿਆ ਉਪਾਅ ਕੀ ਨਿਗਰ ਕੀਤਾ ਜਾਂਦਾ ਤੇ ਜੰਮੂ ਕਸ਼ਮੀਰ ਦੇ ਕੁਝ ਹਿੱਸੇ ਚ ਅੱਜ ਵੀ ਸੰਝਾ ਲੈ ਚੰਡੀ ਅੰਧੀ ਝੱਖੜ ਤੇ ਬਰਖਾ ਦੇ ਆਸਾਰ ਦੱਸੇ ਗਏ ਨੇ ਖਬਰਾਂ ਦੀ ਤਫਸੀਲ ਕਰਨੇ ਜਗਮੋਹਨ ਸ਼ਰਮਾ
1: ਸ਼ੁਕਰੀਆ ਪੂਨਮ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵਿਸ਼ਵ ਸਾਈਕਲ ਦਿਵਸ ਦੇ ਮੌਕੇ ਉਪਰ ਅੱਜ ਸ੍ਰੀਨਗਰ ਦੇ ਰਾਇਲ ਸਪ੍ਰਿੰਗਸ ਗੋਲਫ ਕੋਰਟ ਥਮਾਂ ਸਾਈਕਲ ਥੌਨ ਗੀ ਝੰਡੀ ਦੱਸੀ ਰਵਾਨਾ ਕੀਤਾ ਜੰਮੂ ਕਸ਼ਮੀਰ ਸਪੋਰਟਸ ਕਾਉਂਸਲ ਆਸਿਆ ਮੇਰਾ ਯੁਵਾ ਮੇਰਾ ਅਭਿਮਾਨ ਤਹਿਤ ਇਹਦਾ ਆਯੋਜਨ ਕੀਤਾ ਗਿਆ ਜਿਹਦੇ ਚ ਨੌਜਵਾਨਾਂ ਵਿਦਿਆਰਥੀਆਂ ਸਾਈਕਲ ਚਲਾਉਣ ਦੇ ਸ਼ੌਕੀਨੇ ਵਧੀ ਚੜੀਏ ਹਿੱਸਾ ਲੈਤਾ ਮੁੱਖ ਮੰਤਰੀ ਹੋਰੇ ਜੰਮੂ ਸਾਈਕਲ ਥੌਨ ਲਈ ਸ਼ੁਭੰਕਰ ਜਰਸੀ ਤੇ ਪ੍ਰਚਾਰ ਅਭਿਆਨ ਦਾ ਵੀ ਅੱਜ ਸ਼ੁਭਾਰੰਭ ਕੀਤਾ ਕਸ਼ਮੀਰ ਸਾਈਕਲ ਥੌਨ ਗੀ ਰਾਸ਼ਟਰੀ ਸਤਰ ਦਾ ਅਭਿਆਨ ਗਲਾਂਦੇ ਹੋਏ ਉਹਨੇ ਸਾਈਕਲ ਚਲਾਉਣ ਵਾਲੇ ਕਰੀ ਸਿਹਤ ਤੇ ਪਰਿਆਵਰਣ ਗੀ ਹੋਣੇ ਵਾਲੇ ਫਾਇਦੇ ਉੱਪਰ ਲੋ ਪਾਈ ਨਰੋਈ ਸਿਹਤ ਜਨ ਭਾਗੀਦਾਰੀ ਤੇ ਨਸ਼ੀਲੇ ਪਦਾਰਥੇ ਤੇ ਸਕਰੀਨ ਦੀ ਲੱਤ ਖਿਲਾਫ਼ ਜਾਗਰੂਕਤਾ ਅਭਿਆਨ ਦੇ ਮਹੱਤਵ ਗੀ ਵੀ ਉਹਨੇ ਉਜਾਗਰ ਕੀਤਾ ਇਹਦੇ ਬਾਰੇ ਹੋਰ ਗੱਲ ਕਰਦੇ ਹੋਏ ਜੰਮੂ ਕਸ਼ਮੀਰ ਸਪੋਰਟਸ ਕਾਉਂਸਲ ਦੀਆਂ ਸਚਿਵ ਨੁਸਰਤ ਗੁੱਲ ਹੋਰੇ ਗਲਾਇਆ
2: ये जो साइक्लोथॉन है ये वर्ल्ड बाइसिकल डे को कमेमोरेट करने के लिए यहाँ पे अगेनस्ट लेथार्जी अगेनस्ट ओबेसिटी एंड टू गिव अ वेरी स्ट्रांग एंड फिटर मैसेज फ्रॉम जम्मू एंड कश्मीर कि हम फिटनेस के लिए है फिट इंडिया के लिए है और दूसरा आपने देखा होगा कि आज हमारा यहाँ लॉन्च हुआ जम्मू साइक्लोथॉन का लोगो मैस्कॉट एंड कैंपेन एंड रजिस्ट्रेशन वी हैव स्टार्टेड एंड टूडे वी हैव इनिशियलाइज्ड कश्मीर साइक्लोथॉन ऑल्सो उसके लिए भी हम जल्दी ही रजिस्ट्रेशन ले लेंगे ये कहीं ना कहीं डिपार्टमेंट की कोशिश है कि बच्चे फिटनेस की तरफ जाएं लेथार्जी से
1: ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਵਿਧਾਇਕਾਂ ਦੀ ਇੱਕ ਬੈਠਕ ਸੱਦੀ ਵੱਖ ਵੱਖ ਸੰਗਠਨਾਤਮਕ ਤੇ ਵਿਕਾਸ ਮਾਮਲੇ ਬਾਰੇ ਗੱਲਬਾਤ ਕੀਤੀ ਬੈਠਕ ਦਾ ਮਕਸਦ ਸਰਕਾਰ ਦੀਆਂ ਪਹਿਲਕਦਮੀਆਂ ਵਿਕਾਸ ਕੰਮੇ ਤੇ ਲੋਕ ਹਿੱਤਿਆਂ ਵਾਲੇ ਮਾਮਲੇ ਚ ਹੋਏ ਦੀ ਪ੍ਰਗਤੀ ਦੇ ਬਾਰੇ ਚ ਸਲਾਹ ਸੂਤਰ ਕਰਨਾ ਹਾ ਮੁੱਖ ਮੰਤਰੀ ਨੇ ਦਸਿਆ ਜਿਸ ਬੈਠਕ ਦਾ ਮਕਸਦ ਪਿਛਲੇ 19 ਮਹੀਨੇ ਦੌਰਾਨ ਸਰਕਾਰ ਆਸਿਆ ਕੀਤੇ ਗਏ ਕੰਮੇ ਹਾਸਲ ਉਪਲਬਧੀਆਂ ਦਰਪੇਸ਼ ਚੁਣੌਤੀਆਂ ਤੇ ਜਿਨ੍ਹਾਂ ਖੇਤਰਾਂ ਚ ਹੋਰ ਮਤਾ ਧਿਆਨ ਦੇਣ ਦੀ ਲੋੜ ਹੈ ਉਸ ਬਾਰੇ ਸਮੀਖਿਆ ਤੇ ਵਿਚਾਰ ਵਟਾਂਦਰਾ ਕਰਨਾ ਹਾ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਉਪਰ ਮੁੱਖ ਮੰਤਰੀ ਹੋਰੇ ਲਿਖਿਆ ਜ ਅੱਜ ਪੂਰੀ ਦਿਹਾੜੀ ਇਸ ਬੈਠਕਾਂ ਚ ਪਿਛਲੇ 19 ਮਹੀਨੇ ਦੇ ਕੰਮੇ ਕੋਸ਼ਿਸ਼ਾਂ ਤੇ ਉਪਲਬਧੀਆਂ ਦੀ ਸਮੀਖਿਆ ਕੀਤੀ ਗਈ ਤੇ ਇਸ ਦੌਰਾਨ ਕਿਹੜੇ ਕੰਮੇ ਚ ਮਤੀ ਤੇ ਕਿਹੜੇ ਚ ਘੱਟ ਕਾਮਯਾਬੀ ਹਾਸਲ ਹੋਈ ਹੈ ਇਹਦੀ ਵੀ ਸਮੀਖਿਆ ਕੀਤੀ ਗਈ ਤੁਹਾਈ ਸਰਕਾਰ ਨੇ ਸਾਫ਼ ਕੀਤਾ ਜੇ ਸ੍ਰੀਨਗਰ ਚ ਡਾਚੀਗਾਮ ਨੈਸ਼ਨਲ ਪਾਰਕ ਆਮ ਲੋਕਾਂ ਲਈ ਅੱਜ ਖੁੱਲ੍ਹੇ ਦਾ ਰਿਹਾ ਅਤੇ ਅੱਜ ਦੀ ਬੈਠਕ ਦੇ ਚਲਦੇ ਆਮ ਲੋਕਾਂ ਲਈ ਕੋਈ ਰੋਕ ਟੋਕ ਜਾਂ ਬੰਦਿਸ਼ ਨਹੀਂ ਲਾਈ ਗਈ ਦੀ ਇੱਕ ਅਧਿਕਾਰਿਕ ਬਿਆਨਾਂ 'ਚ ਸਰਕਾਰ ਦੇ ਪ੍ਰਵਕਤਾ ਨੇ ਆਖਿਆ ਜਿਸ ਚਾਲੀ ਮੀਡੀਆ 'ਚ ਆਰੋਪ ਲਾਉਂਦੇ ਹੋਏ ਦਾਅਵੇ ਕੀਤੇ ਜਾ ਰਹੇ ਹਨ ਜੇ ਨੈਸ਼ਨਲ ਕਾਨਫਰੰਸ ਦੇ ਵਿਧਾਇਕ ਦਲ ਦੀ ਬੈਠਕ ਕਰੀ ਡਾਚੀਗਾਮ 'ਚ ਲੋਕਾਂ ਦੀ ਆਵਾਜਾਈ ਪਰ ਰੋਕ ਲਾਈ ਗਈ ਦੀ ਐਸਾ ਕੁਛ ਵੀ ਨਹੀਂ ਹਾਂ ਅਤੇ ਲੋਕ ਰੋਜ਼ ਦਿਹਾੜੇ ਵਾਲਾ ਲੇਖਾ ਉੱਥੇ ਆ ਜਾ ਕਰਦੇ ਹੇ ਅਤਰੋਂ 5 ਜੂਨ ਗੀ ਕੇਂਦਰੀ ਮੰਤਰੀ ਡਾ ਜਤਿੰਦਰ ਸਿੰਘ ਹੋਰ ਜੰਮੂ ਚ ਇਕ ਨਵੇਂ ਮੌਸਮ ਵਿਗਿਆਨ ਦੇ ਖੇਤਰੀ ਕੇਂਦਰ ਦਾ ਉਪਚਾਰਿਕ ਤੌਰਾ ਉਪਰ ਉਦਘਾਟਨ ਕਰਨਗੇ ਜਿਹਦੇ ਨੇ ਜੰਮੂ ਕਸ਼ਮੀਰ ਲੱਦਾਖ ਤੇ ਹਿਮਾਚਲ ਪ੍ਰਦੇਸ਼ ਦੇ ਮੌਸਮ ਬਾਰੇ ਸਟੀਕ ਪੇਸ਼ਨਗੋਈ ਤੇ ਕੁਸੈ ਚਾਲੀ ਦੀ ਕੁਦਰਤੀ ਕਰੋਪੀ ਬਾਰੇ ਅਗੇਤਰੇ ਆਗਾਹ ਕੀਤਾ ਜਾ ਸਕਗ ਸਾਡੇ ਜ਼ਿਲ੍ਹਾ ਸੰਵਾਦਦਾਤਾ ਨੇ ਦਸਿਆ ਜੇ ਇਸ ਬਾਰੇ ਜਾਣਕਾਰੀ CSIR IIIM ਜੰਮੂ ਚ ਆਯੋਜਿਤ ਇੱਕ ਤਾਰੂਫੀ ਪ੍ਰੋਗਰਾਮ 'ਚ ਸਾਂਝੀ ਕੀਤੀ ਗਈ ਜਾਣਕਾਰੀ 'ਚ ਦੱਸਿਆ ਗਿਆ ਜੇ ਇਸ ਨਵੇਂ ਕੇਂਦਰ 'ਚ ਐਕਸ ਬੈਂਡ ਡੋਪਲਰ ਰਡਾਰ ਸਿਸਟਮ ਹੋਊਗਾ ਜਿਹਦੇ ਨੇ ਮੌਸਮ ਬਾਰੇ ਸਟੀਕ ਤਾਜ਼ਾ ਅਤੇ ਪੂਰੀ ਜਾਣਕਾਰੀ ਸਾਂਝੀ ਕਰਨ ਦੀ ਵਿਵਸਥਾ ਹੋਊ ਅਤੇ ਪਹਿਲਾਂ ਹੀ ਖਰਾਬ ਮੌਸਮ ਬਾਰੇ ਹਰ ਜਾਣਕਾਰੀ ਉਪਲਬਧ ਕਰਾਈ ਜਾ ਸਕੋਗ ਇਸ ਬਾਰੇ ਆਕਾਸ਼ਵਾਣੀ ਕਨੇ ਗੱਲ ਕਰਦੇ ਹੋਏ ਮੌਸਮ ਵਿਭਾਗ ਕੇਂਦਰ ਸ੍ਰੀਨਗਰ ਦੇ ਡਾਇਰੈਕਟਰ ਮੁਖਤਾਰ ਅਹਿਮਦ ਹੋਰੇ ਆਖਿਆ
3: ਆਨਰੇਬਲ ਯੂਨੀਅਨ ਮਿਨਿਸਟਰ ਡਾਕਟਰ ਜਤਿੰਦਰ ਸਿੰਘ उन्होंने एक नया रीजनल मेट्रोलॉजिकल सेंटर जम्मू के अंदर जो है डिक्लेयर किया है तो इसका फॉर्मल फंक्शन जो है 5th of June को होगा ये 7th सच रीजनल मेट्रोलॉजिकल सेंटर है ऑलरेडी वी हैव 6 रीजनल मेट्रोलॉजिकल सेंटर ये जम्मू कश्मीर लद्दाख और हिमाचल प्रदेश के जो वेदर सर्विसेज हैं वेदर फोरकास्टिंग अर्ली वार्निंग सर्विसेज ऑब्जर्वेशनल नेटवर्क का ऑगुमेंटेशन और उसके साथ साथ जो मॉनिटरिंग नेटवर्क है थ्रू रडार्स एंड अदर ऑटोमेटिक वेदर स्टेशन एंड ऑटोमेटिक रेन गेजेस तो इन सारी चीजों का जो है ये नया रीजनल मेट्रोलॉजिकल सेंटर जो है इसका जो है कैटर करेगा
1: केंद्रीय मंत्री डॉ जितेंद्र सिंह होरें पिछले 12 बरें च किश्तवाड़ दा उत्तर भारत दा प्रमुख बिजली दे केंद्र दे तौरा पर विकसित होने पर लो पाई। इक सोशल मीडिया पोस्ट च उनें गलाया जे मौजूदा केंद्र सरकार दे कार्यकाल दौरान 4000 मेगावाट शा मती क्षमता दी बिजली पैदा करने दे बक्ख-बक्ख बिजली परियोजनाएं शा पैदा कीती जाने दी मेद ऐ। डॉ सिंह होरें गलाया जे किश्तवाड़ जिले च हुन बेहतर सिड़क राबते, शिक्षा, लोक सेवा ते आपदा कन्नै निबड़ने लेई सशक्त प्रणालियें च बी बड़े